0: ਮਨੋਰੰਜਨ ਮਿੰਟਨ ਤੇ ਸਿਰਫ GFM 88 ਨੈਟਵਰਕ ਤੇ
1: ਆਪਣਾ ਸ਼ਹਿਰ ਆਪਣਾ ਘਰ ਮਹਿਰਾਬਪੁਰ ਔਰ ਮਹਿਰਾਬਪੁਰ ਕੀ ਆਵਾਜ਼ GFM 94।